ਇਹ ਆਕਾਸ਼ਵਾਣੀ ਦਾ ਵਿਦੇਸ਼ ਪ੍ਰਸਾਰਣ ਸੇਵਾ ਦਾ ਸਰਾਇਕੀ ਕਾਰਜਕ੍ਰਮ ਹੈ ਜਿਹਦੇ ਵਿੱਚ ਤੁਸੀਂ ਸੁਣਸੋ ਇੱਕ ਵਾਰਤਾ ਮਾਖਣ ਲਾਲ ਚਤੁਰਵੇਦੀ ਦਾ ਜੀਵਨ ਦਰਸ਼ਨ। ਇਹਦੇ ਵਾਰਤਾਕਾਰ ਹਨ ਸੂਰਜ ਕਟਪਾਲੀਆ ਅਤੇ ਇਹਦੇ ਬਾਅਦ ਤੁਸੀਂ ਸੁਣਸੋ ਸਰਾਇਕੀ ਗੀਤ ਸੰਗੀਤ। ਆਓ ਸਭ ਕਬੂਲ।

ਜੀ ਤੁਸਾਂ ਜੀਸ਼ਮ ਖਾਨ ਰੋਖੜੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਹੁਣ ਮੈਂ ਤੁਹਾ ਕੋ ਸੁਣਵੇਂਦੀ ਪਈ ਹਾਂ ਸਾਫੀਆ ਮਲਿਕ ਦਾ ਗਾਇਆ ਬਹੁ ਵਧੀਆ ਗੀਤ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ।

ਜੀ ਤੁਸਾਂ ਮਹਿਕ ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਹੁਣ ਪ੍ਰੋਗਰਾਮ ਦੇ ਅਖੀਰ 'ਚ ਸੁਣਦੇ ਹਾਂ ਇਹ ਗੀਤ ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆਜਾ ਪਰਦੇਸੀਆ ਵਾਸਤਾਈ ਪਿਆਰ ਦਾ।

ਸਰਗੀ ਤੋ ਕਿਸਾਨ ਭਾਈਓ ਸਹਿਸ਼ੂ ਪਹਿਲੀ ਬਾਤ ਆਈ ਮਗਜ਼ ਮੈਂ ਆਵੇ ਕਿ PSB ਕਲਚਰ ਹੋਵੇ ਕਿ ਹੈ ਤੋ ਕਿਸਾਨ ਭਾਈਓ PSB ਇੱਕ ਜੈਵਿਕ ਉਰਵਰਕ ਹੋਵੇ ਜਕਾ ਨੇ ਆਪਾਂ ਬਾਇਓ ਫਰਟੀਲਾਈਜ਼ਰ ਵੀ ਕਹਿ ਦੇਵਾਂ ਇੰਗਮਾ ਜੀਵਾਣੂ ਹੋਵੇ ਜਕਾ ਮਾਟੀ ਮੈਂ ਮੌਜੂਦ ਇਹ ਗੁਲਨਸ਼ੀਲ ਫਾਸਫੋਰਸ ਨੇ ਬਦਲ ਕੇ ਗੁਲਨਸ਼ੀਲ ਬਣਾ ਦੇਵੇ ਯਾਨੀ ਆਪਣੀ ਫਸਲ ਕੀ ਜੜਾਂਗਾ ਆਸੇ ਪਾਸੇ ਮਾਟੀ ਮੈਂ ਜਕੀ ਫਾਸਫੋਰਸ ਪੜੀ ਹੈ ਵੀ ਫਾਸਫੋਰਸ ਨੇ ਸਿੱਧੇ ਤੌਰ ਪਰ ਪੌਦਾ ਲੇ ਕੌਣ ਸਕੇ ਜੇ PSB ਕਲਚਰ ਕੀ ਸਹਾਇਤਾ ਲੇਵਾਂ ਤੋ PSB ਕਲਚਰ ਵੀ ਫਾਸਫੋਰਸ ਨੇ ਗੋਲ ਬਣਾ ਦੇਵੇ ਫਿਰ ਪੌਦਾ ਕੀ ਜੜਾਂ ਵੀ ਗੁਲਨਸ਼ੀਲ ਫਾਸਫੋਰਸ ਨੇ ਅਵਸ਼ੋਸ਼ਿਤ ਕਰ ਲੇਵੇ ਕਿਸਾਨ ਭਾਈ ਉਹ PSB ਕਲਚਰ DAP ਜਿਸਾ ਰਸਾਇਣਿਕ ਖਾਦਾਂ ਕੋ ਇੱਕ ਸਸਤੋ ਵਿਕਲਪ ਹੈ PSB ਕਲਚਰ 'ਚ ਮਾਟੀ ਨੇ ਪਰਿਆਵਰਣ ਨੇ ਔਰ ਮਾਟੀ ਮੈਂ ਮੌਜੂਦ ਕਿਸਾਨ ਮਿੱਤਰ ਜੀਵਾਂ ਨੇ ਕੋਈ ਨੁਕਸਾਨ ਕੋ ਨਹੀਂ ਹੋਵੇ ਇੰਗ ਇਲਾਵਾ ਜੇ ਕਿਸਾਨ ਭਾਈ PSB ਕਲਚਰ ਕੋ ਪ੍ਰਯੋਗ ਕਰੇ ਤੋ 25-30% ਤੱਕ ਖਾਦ ਕੀ ਖਪਤ ਕਮ ਕਰ ਦੇਵੇ ਜਿਸ ਨੂੰ ਆਪਣੀ ਖੇਚੜ ਔਰ 200 ਰੁਪਈਓ ਵੀ ਬਚੇ ਅਬ ਥੇ ਵੀ ਮਾਨੋਗਾ ਕਿ PSB ਕਲਚਰ ਕਿਤੋਂ ਫਾਇਦੋ ਕਰੇ ਭੂਮੀ ਮੈਂ ਜਮ੍ਹਾਂ ਪੜੀ ਫਾਸਫੋਰਸ ਨੇ ਔਰਗੈਨਿਕ ਰਸਾਇਣ ਬਣਾ ਕੇ ਬਿਨਾਂ ਘੋਲ ਦੇਵੇ ਜਿਸ ਨੂੰ ਪੌਦਾ ਆਸਾਨੀ ਨੂੰ ਅਵਸ਼ੋਸ਼ਣ ਕਰ ਲੇਵੇ ਇੰਗਾ ਇਲਾਵਾ ਵੀ PSB ਕਲਚਰ ਕਾ ਗਣਕਰਾ ਕਾਮ ਔਰ ਫਾਇਦਾ ਜਿਵੇਂ ਬੁਵਾਈ ਸ਼ੂ ਪਹਿਲੀ PSB ਕਲਚਰ ਸ਼ੂ ਬੀਜ ਉਪਚਾਰਿਤ ਵੀ ਕਰ ਸਕਾਂ ਔਰ ਧਾਨ ਕੀ ਜਾਂ ਕੋਈ ਦੂਸਰੀ ਫਸਲ ਕੀ ਪੌਦ ਯਾਨੀ ਪੰਜੀਰੀ ਕੀ ਜੜਾਂ ਵੀ ਉਪਚਾਰਿਤ ਕਰਕੇ ਫਿਰ ਰੋਪਾਈ ਬਿਜਾਈ ਕਰਾਂ ਤੋ ਜ਼ਿਆਦਾ ਫਾਇਦਾ ਹੋ ਸੀ ਇਸ ਉਪਚਾਰਿਤ ਪੌਦ ਜਾਂ ਬੀਜ ਮੈਂ ਭੂਮੀ ਜਨਿਤ ਰੋਗ ਵਿਆਧੀਆਂ ਕਮ ਲੱਗੇ PSB ਕਲਚਰ ਪੌਦਾ ਨੇ ਸਵਸਥ ਰੱਖੇ ਔਰ ਪੈਦਾਵਾਰ ਮੈਂ ਵੀ ਸਾਂਗੋ ਪਾਂਗ ਬੜੋਤਰੀ ਹੋ ਜਾਏ ਕਿਸਾਨ ਭਾਈਓ ਆਪ ਥੇ ਪੁੱਛੋ ਕਿ ਕਿਸੀ ਫਸਲਾਂ ਮੈਂ PSB ਕਲਚਰ ਕੋ ਪ੍ਰਯੋਗ ਕਰ ਸਕਾਂ ਤੋ PSB ਕਲਚਰ ਗੇਹੂੰ ਧਾਨ ਮੱਕਾ ਦਲਹਨੀ ਫਸਲਾਂ ਜਿਵੇਂ ਮੂੰਗ ਚਣਾ ਉੜਦ ਔਰ ਇੰਗ ਇਲਾਵਾ ਜਕਾ ਕਿਸਾਨ ਭਾਈ ਸਬਜ਼ੀ ਕੀ ਖੇਤੀ ਕਰੇ ਵੇ ਵੀ PSB ਕਲਚਰ ਸ਼ੂ ਬੀਜ ਉਪਚਾਰਿਤ ਕਰ ਸਕੇ ਜਿਵੇਂ ਟਮਾਟਰ ਭਿੰਡੀ ਬੈਂਗਣ ਔਰ ਫਲਦਾਰ ਪੌਦਾ ਵੀ ਅਬ ਇੰਗੀ ਪ੍ਰਯੋਗ ਵਿਧੀ ਕੀ ਬਾਤ ਕਰਾਂ ਤੋ ਜਕਾ ਕਿਸਾਨ ਮਾਟੀ ਮੈਂ ਨਾਖਣੋ ਚਾਹਵੇ ਤੋ ਬੇ 1 ਏਕੜ ਭੂਮੀ ਵਾਸਤੇ 2-4 ਕਿਲੋ PSB ਕਲਚਰ ਨੇ 50-100 ਕਿਲੋ ਗੋਬਰ ਕੀ ਅੱਛੀ ਸੜੀ ਗਲੀ ਖਾਦ ਮੈਂ ਮਿਲਾ ਕੇ ਖੇਤ ਮੈਂ ਨਾਖੇ ਤੋ ਮਾਟੀ ਕੀ ਤਾਕਤ ਵੀ ਬੜ ਜਾਏ ਔਰ ਮਾਟੀ ਮੈਂ ਜੀਵਾਂਸ਼ ਕੇ ਇਲਾਵਾ ਫਾਸਫੋਰਸ ਨੇ ਵੀ ਕੰਮ ਮੈਂ ਲੈਣ ਜੋਗੀ ਕਰ ਦੇਵੇ ਬੀਜ ਉਪਚਾਰ ਖਾਤਰ ਆਪਾਂ 1 ਕਿਲੋ ਬੀਜ ਲੈ ਗਏ 5-10 ਗ੍ਰਾਮ ਅਠੇ ਕਿਲੋ ਨਹੀਂ ਗ੍ਰਾਮ ਲੈਣਾ ਹੈ ਯਾਨੀ 1 ਕਿਲੋ ਬੀਜ ਔਰ 5-10 ਗ੍ਰਾਮ ਕਲਚਰ ਲੈਣਾ ਹੈ ਬੀਜ ਨੂੰ ਪਹਿਲੀ ਜਕੋ ਬੀਜ ਉਪਚਾਰਿਤ ਕਰਨਾ ਹੈ ਵੀ ਬੀਜ ਨੇ ਹਲਕੋ ਗਿੱਲੋ ਕਰਕੇ ਔਰ PSB ਕਲਚਰ ਮਿਲਾ ਦੇਣਾ ਹੈ ਔਰ ਛਾਇਆ ਮੈਂ ਸੁਖਾ ਦੇਵਾਂ ਅਬ ਬਾਤ ਕਰਾਂ ਪੌਧ ਨੇ PSB ਸ਼ੂ ਕਿਉਂ ਉਪਚਾਰਿਤ ਕਰਨਾ ਹੈ ਤੋ ਭਾਈ ਲੋਗੋ ਪੌਧ ਚਾਹੇ ਧਾਨ ਕੀ ਹੋਵੇ ਜਾਂ ਸਬਜ਼ੀ ਕੀ ਹੋਵੇ ਵੀ ਪੌਧ ਕੀ ਜੜਾਂ ਨੇ PSB ਗਏ ਘੋਲ ਮੈਂ 15-20 ਮਿੰਟ ਡੁਬੋ ਕੇ ਰੱਖਾਂ ਔਰ ਬਾਅਦ ਮੈਂ ਰੋਪਾਈ ਕਰ ਦੇਵਾਂ ਤੋ ਇਹ ਤਰੀਆਂ ਆਪਾਂ ਪੌਧ ਵੀ ਉਪਚਾਰਿਤ ਕਰ ਸਕਾਂ ਅਬ ਧਿਆਨ ਰੱਖਣ ਵਾਲੀ ਬਾਤ ਆ ਹੈ ਕਿ PSB ਕਲਚਰ ਨੇ ਧੂਪ ਮੈਂ ਨਹੀਂ ਰੱਖਣਾ ਹੈ ਜਕੋ ਬੀਜ ਜਾਂ ਪੌਧ ਉਪਚਾਰਿਤ ਕਰਾਂ ਵਾਹ ਵੀ ਛਾਇਆ ਮੈਂ ਹੀ ਰੱਖਣੀ ਹੈ ਇਹ ਵਾਸਤੇ PSB ਕਲਚਰ ਨੇ ਧੂਪ ਛੂ ਬਚਾਉਣਾ ਜ਼ਰੂਰੀ ਹੈ ਕਿਉਂਕਿ ਉਹ ਇੱਕ ਜੀਵਾਣੂ ਜੈਵਿਕ ਉਰਵਰਕ ਹੈ ਜਕੋ ਜ਼ਿਆਦਾ ਧੂਪ ਛੂ ਖਰਾਬ ਹੋ ਜਾਏ ਇੰਗ ਇਲਾਵਾ ਜ਼ਰੂਰੀ ਧਿਆਨ ਰੱਖਣ ਵਾਲੀ ਬਾਤ ਆ ਵੀ ਹੈ ਕਿ ਜਦ ਵੀ ਆਪਾਂ PSB ਕਲਚਰ ਖਰੀਦ ਕੇ ਲਿਆਵਾਂ ਤੋ ਬਿੰਗੀ ਨਿਰਮਾਣ ਤਿਥੀ ਔਰ ਖਤਮ ਹੋਣ ਦੀ ਤਾਰੀਖ ਜ਼ਰੂਰ ਪਰਖ ਲਵਾਂ ਤਾਂ ਕਿ ਆਪਾਂ ਨੇ ਬਾਅਦ ਮੈਂ ਠੱਗੀ ਮਹਿਸੂਸ ਨਾ ਹੋਵੇ ਕਿਸਾਨ ਭਾਈਓ PSB ਕਲਚਰ ਨੇ ਰਸਾਇਣਿਕ ਖਾਦ ਜਾਂ ਕੀਟਨਾਸ਼ਕ ਸਾਗੇ ਹੱਥੋਂ ਹੱਥ ਨਹੀਂ ਮਿਲਾਉਣਾ ਚਾਹੀਏ ਬੀਆਂ PSB ਕਲਚਰ ਨੇ ਥੇ ਐਜੈਕਟੋਬੈਕਟਰ ਔਰ ਰਾਈਜੋਬੀਅਮ ਸਾਗੇ ਮਿਲਾ ਸਕੋ ਕਿਉਂਕਿ ਐਜੈਕਟੋਬੈਕਟਰ ਔਰ ਰਾਈਜੋਬੀਅਮ ਵੀ ਇੱਕ ਤਰੀਕੇ ਸੂ ਜੈਵਿਕ ਕਲਚਰ ਹੈ ਆਸ਼ੂ ਫਸਲਾਂ ਨੇ ਸੰਤੁਲਿਤ ਪੋਸ਼ਣ ਮਿਲੇ ਭਾਈ ਲੋਗੋ PSB ਇੱਕ ਸਸਤੋ ਔਰ ਅਸਰਦਾਰ ਜੈਵਿਕ ਉਰਵਰਕ ਹੈ ਇਸ਼ੂ ਫਾਸਫੋਰਸ ਕੀ ਬਚਤ ਗਏ ਸਾਗੇ ਸਾਗੇ ਉਤਪਾਦਨ ਮੈਂ ਵੀ ਬੜੋਤਰੀ ਹੋਵੇ ਥਾਨੇ ਇੱਕ ਹੋਰ ਬਤਾ ਦਿਓਗਾ ਫਾਇਦਾ ਕਿ PSB ਕਲਚਰ ਫਾਸਫੋਰਸ ਕੀ ਉਪਲਬਧਤਾ ਨੇ ਬੜਾ ਦੇਵੇ ਜੜਾਂ ਕੋ ਵਿਕਾਸ ਮਜ਼ਬੂਤ ਕਰੇ ਉਤਪਾਦਨ ਮੈਂ 10-20% ਬੜੋਤਰੀ ਹੋ ਜਾਏ ਰਸਾਇਣਿਕ DAP ਕੀ ਜ਼ਰੂਰਤ ਕਮ ਪੜੇ ਔਰ ਮਾਟੀ ਕੀ ਉਰਵਰਾ ਸ਼ਕਤੀ ਬੜਾ ਦੇਵੇ ਜਿਸ ਨੂੰ ਫਸਲ ਕੋ ਉਗਾਵ ਔਰ ਬਡਵਾਰ ਅੱਛੀ ਹੋਵੇ ਤਾਂ ਸਗਲੀ ਬਾਤਾਂ ਨੇ ਦੇਖਦਾ ਥਾ ਆਪਾਂ ਨੇ PSB ਕਲਚਰ ਜ਼ਰੂਰ ਅਪਣਾਉਣਾ ਚਾਹੀਏ ਪਣਬ ਗੀਤ ਸੁਣ ਲਿਆ ਆਪਾਂ ਸੁਣੋ ਸਾ।